0: ወዲህ እከ ሜጋሃርትስ ዲቨሂ ኤፍኤም
1: ኤኮ ባታካ እቺ አደላስ ፍጄ
2: አደላስ ፍጄ ፉሂ ምሂንግና ሂንጋ በዲቨሂ ኤፍኤም ወንገነ ኒኮን ሾ እቶ ባላሎ
3: ላንች ብሬክ
4: ਹੋਣੀ ਰਫੀਆ ਵਾ ਕੋਮੇ ਦੁਹੇਗੇ ਮੈਂਦਰੂ ਇੱਕ ਜਹਾਇਰ
3: ਨੂਆ ਦੀ ਹੈ ਕਿ ਮੈਗਾਹਰਟਸ ਦਿਵੇ ਹੀ ਐਫਐਮ